0: ਗੱਲ ਪੈਟਰੋਲ ਤੇ ਪਵਾਏ ਨੀ
1: ਕੋਈ ਗੱਲ ਨੀ ਸਾਡੀ ਗੱਡੀ ਤੇ ਗੁੱਡਵੈਲ ਨਾਲ ਚੱਲਦੀ ਹੈ
2: जादू है नशा है
3: और गानों से मदहोश करने के लिए हम है ना
4: रात